0: ਜੀ ਮੈਂ ਹਾਂ ਹਰਭਜਨ ਮਾਨ। ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: Olive Sono Radio Network, Qatar's number one Asian radio network.

0: ਹਾਂਜੀ, ਬਹਿ ਗਿਆ ਹੰਝੂਆਂ ਦਾ ਦਰਿਆ। ਹਾਂਜੀ, ਮੈਂ ਕਹਿੰਦੀ ਸੋਹਣੇ, ਕਿੱਦਾਂ ਕੀ ਹਾਲ ਚਾਲ? ਸਤਿ ਸ੍ਰੀ ਅਕਾਲ, ਸਿਮਰਨ ਕੌਰ ਹੈ ਆਪਕੇ ਸਾਥ, ਔਰ ਹਮ ਗਿਲ ਰਹੇ ਬੇਬੀ
1: ਰੇਡੀਓ ਓਲਿਵ ਪਰ।
2: ਬਹੁਤ ਬਣਿਆ, ਬਹੁਤ
0: ਇੱਕ ਚੁਟਕੀ ਸੌਂਗ ਮੈਂ ਇਹ ਚੁਟਕੀ ਪਰ ਗਾਣਾ ਆਪਕੋ ਸੁਣਾਇਆ ਥਾ। ਔਰ ਥੈਂਕ ਯੂ ਸੋ ਮਚ, ਜੋ ਲਿਖੇ ਹੋਏ ਜਵਾਬ ਹੈ ਵੋ ਮਤ ਕੀਆ ਕਰੋ, ਵੋਇਸ ਨੋਟ ਭੇਜਾ ਕਰੋ।
3: Hey Simran, hi, this is Atikya.
0: Hanji.
3: The song is Kehte hai khuda ne is jahan mein sabhi ke liye kisi na kisi ko hai banaya har kisi ke liye
0: tera milna hai is rab ka ishara mujhe aaya hai, mujhe apni awaaz hi itni gandi lagti hai। But bilkul sahi hai yaar, gana yahi hai, raabta bahut hi pyara gana hai। और कैसे कहूँ,
4: हम तो तेरे ही लिए थे, तेरे ही लिए तो है।
0: बस थोड़ी देर में तेरे लिए तो आते हैं सुंदरी रेडियो ऑलिव गोर के दरिए जियो बिंदास।